0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਸੰਦੀਪ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਕਵਿਤਾ ਪਾਠ। ਸਾਡੇ ਅੱਜ ਦੇ ਕਵੀ ਹੋਣਗੇ ਡਾਕਟਰ ਮਨਪ੍ਰੀਤ ਕੌਰ ਮਾਨ। ਇਸ ਤੋਂ ਇਲਾਵਾ ਅਸੀਂ ਸੁਣਾਂਗੇ ਕੁਝ ਗੀਤ। ਦੋਸਤੋ, ਅੱਜ ਮਹਾਨ ਦੇਸ਼ ਭਗਤ ਅਤੇ ਸੁਤੰਤਰਤਾ ਸੰਗਰਾਮੀ ਖੁਦੀ ਰਾਮ ਬੋਸ ਦਾ ਬਲੀਦਾਨ ਦਿਵਸ ਸੀ। ਖੁਦੀ ਰਾਮ ਨੂੰ ਬਚਪਨ 'ਚ ਹੀ ਦੇਸ਼ ਪ੍ਰੇਮ ਦੀ ਇੰਨੀ ਗੂੜੀ ਚਿਟਕ ਲੱਗ ਗਈ ਸੀ ਕਿ ਉਹਨਾਂ ਨੇ 9ਵੀਂ ਜਮਾਤ ਦੀ ਪੜ੍ਹਾਈ ਛੱਡ ਦਿੱਤੀ ਅਤੇ ਰੈਵੋਲਿਊਸ਼ਨਰੀ ਪਾਰਟੀ ਦੀ ਮੈਂਬਰਸ਼ਿਪ ਲੈ ਕੇ ਕ੍ਰਾਂਤੀਕਾਰੀ ਲਹਿਰ ਵਿੱਚ ਸਰਗਰਮੀ ਨਾਲ ਕੰਮ ਕਰਨ ਲੱਗ ਪਏ। ਉਹਨਾਂ ਨੇ ਬੰਦੇ ਮਾਤਰਮ ਗੀਤ ਦੇ ਹੈਡਬਿਲ ਵੰਡਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਹ ਗੀਤ ਦੇਸ਼ ਦੀ ਆਜ਼ਾਦੀ ਵਾਸਤੇ ਲੋਕਾਂ ਨੂੰ ਪ੍ਰੇਰਿਤ ਕਰਦਾ ਸੀ। ਖੁਦੀ ਰਾਮ ਬੋਸ ਨੇ ਬੰਗਾਲ ਦੀ ਵੰਡ ਦਾ ਡਟਮਾ ਵਿਰੋਧ ਕੀਤਾ ਅਤੇ ਸੂਬੇ ਨੂੰ ਇੱਕ ਕਰਨ ਵਾਸਤੇ ਅੰਦੋਲਨ ਸਰਗਰਮੀ ਨਾਲ ਹਿੱਸਾ ਲਿਆ। ਆਪਣੇ ਸੀਨੀਅਰ ਸਾਥੀ ਭੁਪਿੰਦਰ ਨਾਥ ਦੱਤ ਨੂੰ ਜੇਲ੍ਹ ਵਿੱਚੋਂ ਛੁਡਾਉਣ ਵਿੱਚ ਨਾਕਾਮ ਰਹਿਣ ਮਗਰੋਂ ਉਸਨੇ ਜੱਜ ਨੂੰ ਬੰਬ ਨਾਲ ਉਡਾਉਣ ਦੀ ਠਾਣ ਲਈ ਅਤੇ ਉਸ ਟਾਂਗੇ 'ਤੇ ਬੰਬ ਸੁੱਟ ਦਿੱਤਾ ਜਿਸ ਵਿੱਚ ਜੱਜ ਅਕਸਰ ਸਫ਼ਰ ਕਰਦਾ ਸੀ। ਇਸ ਘਟਨਾ ਮਗਰੋਂ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਅੱਜ ਦੇ ਦਿਨ ਫਾਂਸੀ 'ਤੇ ਲਟਕਾ ਦਿੱਤਾ ਗਿਆ। ਸੋ ਆਓ ਅੱਜ ਇਸ ਮਹਾਨ ਦੇਸ਼ ਭਗਤ ਦੇ ਬਲੀਦਾਨ ਨੂੰ ਯਾਦ ਕਰਦੇ ਹੋਏ ਸੁਣੀਏ ਕਵਿਤਾ ਪਾਠ। ਸਾਡੇ ਅੱਜ ਦੇ ਕਵੀ ਨੇ ਡਾਕਟਰ ਮਨਪ੍ਰੀਤ ਕੌਰ ਮਾਨ।
1: ਇੱਕ ਪੇੜ ਦੀਆਂ ਡਾਲੀਆਂ, ਇੱਕ ਪੇੜ ਦੀਆਂ ਅਸੀਂ ਡਾਲੀਆਂ ਸਭੋ, ਇੱਕ ਪੇੜ ਦੀਆਂ ਅਸੀਂ ਡਾਲੀਆਂ ਸਭੋ, ਅਤੇ ਤਣਾ ਵੇ ਸਾਡਾ ਵੀਰ ਵੇ, ਕਰਦਾ ਮਾਲੀ ਬਾਬਲ ਸਾਡਾ, ਕਰਦਾ ਮਾਲੀ ਬਾਬਲ ਸਾਡਾ, ਪਰ ਵੱਖਰੀ ਸਾਡੀ ਤਕਦੀਰ ਵੇ। ਇੱਕ ਡਾਲ ਇੱਥੇ, ਇੱਕ ਡਾਲ ਉੱਥੇ, ਇੱਕ ਡਾਲ ਸੁਖੀ, ਇੱਕ ਡਾਲ ਦੁਖੀ, ਇੱਕ ਡਾਲ ਹੱਸੇ ਖੇਡੇ ਅਤੇ ਗਾਏ, ਇੱਕ ਡਾਲ ਵਗਾਏ ਨੀਰ ਵੇ। ਦੁੱਖਾਂ ਦੇ ਆਉਣ ਤੂਫਾਨ, ਦੁੱਖਾਂ ਦੇ ਚੱਲੇ ਹਨੇਰੀ, ਪਰ ਸਾਡੇ ਪਿਆਰ 'ਚ ਨਾ ਆਏ ਚੀਰ ਵੇ। ਇੱਕ ਪੇੜ ਦੀਆਂ ਅਸੀਂ ਡਾਲੀਆਂ ਸਭੋ, ਅਤੇ ਤਣਾ ਵੇ ਸਾਡਾ ਵੀਰ ਵੇ, ਘਰ ਦਾ ਮਾਲੀ ਬਾਬਲ ਸਾਡਾ, ਸਾਨੂੰ ਬੰਨੇ ਪਿਆਰ ਦੀ ਜ਼ੰਜੀਰ ਵੇ, ਸਾਨੂੰ ਬੰਨੇ ਪਿਆਰ ਦੀ ਜ਼ੰਜੀਰ ਵੇ। ਅਗਲੀ ਕਵਿਤਾ ਦਾ ਸਿਰਲੇਖ ਹੈ ਸ਼ਹਿਤੂਤ ਦਾ ਰੁੱਖ। ਬਚਪਨ ਤੋਂ ਘਰ ਦੇ ਵਿਹੜੇ ਵਿੱਚ ਸ਼ਹਿਤੂਤ ਦਾ ਇੱਕ ਰੁੱਖ ਤੱਕਦੀ ਆਈ ਸਾਂ, ਬਚਪਨ ਤੋਂ ਘਰ ਦੇ ਵਿਹੜੇ ਵਿੱਚ ਸ਼ਹਿਤੂਤ ਦਾ ਇੱਕ ਰੁੱਖ ਤੱਕਦੀ ਆਈ ਸਾਂ। ਠੰਡੀ ਠੰਡੀ ਛਾਂ ਉਸਦੀ, ਮਿੱਠੇ ਮਿੱਠੇ ਫਲ, ਮੈਂ ਉਸਦੀ ਛਾਂ ਦਾ ਪੰਛੀਆਂ ਦੇ ਵਾਂਗ ਸੁੱਖ ਮਾਣਦੀ ਆਈ ਸਾਂ। ਫਿਰ ਇੱਕ ਦਿਨ ਉਹ ਘਰ, ਉਹ ਵਿਹੜਾ ਅਤੇ ਉਹ ਸ਼ਹਿਤੂਤ ਦਾ ਰੁੱਖ ਕਿਸੇ ਨੇ ਮੁੱਲ ਲੈ ਲਿਆ। ਨਵੇਂ ਮਾਲਕ ਨੇ ਉਸ ਰੁੱਖ ਨੂੰ ਕਟਵਾ ਕੇ ਰੁੰਡ ਮੁੰਡ ਕਰ ਦਿੱਤਾ। ਪਰ ਜਦੋਂ ਸਾਵਣ ਦੀ ਫੁਹਾਰ ਪਈ ਤਾਂ ਉਹ ਰੁੱਖ ਮੁੜ ਜੀ ਪਿਆ। ਕੋਮਲ ਲਗਰਾਂ, ਹਰੇ ਪੱਤੇ, ਦਾਣੇਦਾਰ ਫਲ ਲੱਗ ਗਏ। ਉਸ ਨਵੇਂ ਮਾਲਕ ਨੂੰ ਇਹ ਕੁਝ ਚੰਗਾ ਨਾ ਲੱਗਾ। ਉਸਨੇ ਚੂਨਾ ਕੋਲ ਕੇ ਉਸਦੇ ਮੁੱਢ ਵਿੱਚ ਪਾ ਦਿੱਤਾ ਅਤੇ ਚੂਨੇ ਦੇ ਲੇਪ ਨਾਲ ਉਸਦਾ ਕੋਮਲ ਬਦਨ ਢੱਕ ਦਿੱਤਾ। ਲਗਰਾਂ ਦੇ ਪੱਤੇ ਮੁਰਝਾ ਗਏ, ਮੁੱਢ ਸੜ ਕੇ ਕਾਲਾ ਪੈ ਗਿਆ। ਅਤੇ ਫਿਰ ਇੱਕ ਦਿਨ ਉਸਨੇ ਕੁਹਾੜੀ ਲੈ ਕੇ ਮੁੱਢ ਵੀ ਵੱਢ ਦਿੱਤਾ। ਨਾ ਹੁਣ ਉਹ ਰੁੱਖ ਹੈ, ਨਾ ਸ਼ਹਿਤੂਤ ਹੈ, ਅਤੇ ਮੈਨੂੰ ਲੱਗਦਾ ਹੈ ਉਸਦੇ ਬਗੈਰ ਮੇਰਾ ਵਜੂਦ ਵੀ ਨਹੀਂ ਰਿਹਾ, ਉਸਦੇ ਬਗੈਰ ਮੇਰਾ ਵਜੂਦ ਵੀ ਨਹੀਂ ਰਿਹਾ। ਅਗਲੀ ਕਵਿਤਾ ਦਾ ਸਿਰਲੇਖ ਹੈ ਕਿਉਂ, ਆਖਿਰ ਕਿਉਂ, ਕਿਉਂ ਹੋਂਦ ਮੇਰੀ ਨੂੰ ਨਕਾਰਦੇ ਹੋ, ਕਿਉਂ ਹੋਂਦ ਮੇਰੀ ਨੂੰ ਨਕਾਰਦੇ ਹੋ, ਕਿਉਂ ਮੇਰੇ ਵਜੂਦ ਨੂੰ ਨਾ ਸਵੀਕਾਰਦੇ ਹੋ, ਕਿਉਂ ਮੇਰੇ ਜਨਮ ਤੋਂ ਪਹਿਲਾਂ ਹੀ ਕੱਚੀ ਕੁਆਰੀ ਕੁੱਖ ਵਿੱਚ ਮਾਰਦੇ ਹੋ, ਕਿਉਂ ਆਖਿਰ ਕਿਉਂ। ਮੈਂ ਧੀ ਹਾਂ ਤਾਂ ਕੀ ਫਰਕ ਪੈਂਦਾ ਹੈ, ਮੈਂ ਧੀ ਹਾਂ ਤਾਂ ਕੀ ਫਰਕ ਪੈਂਦਾ ਹੈ, ਕਿਉਂ ਮੇਰੇ ਜਨਮ ਦੀ ਖੁਸ਼ੀ ਨਾ ਮਨਾਉਂਦਾ ਕੋਈ, ਕਿਉਂ ਧੀ ਦੀ ਵਧਾਈ ਨਾ ਦੇਣ ਆਉਂਦਾ ਕੋਈ, ਕਿਉਂ ਮੇਰੇ ਆਉਣ 'ਤੇ ਰੱਬ ਦਾ ਕਰਦਾ ਸ਼ੁਕਰਾਨਾ ਨਾ ਕੋਈ, ਕਿਉਂ ਆਖਿਰ ਕਿਉਂ। ਕੋਈ ਧੀ ਹੀ ਬਣੀ ਸੀ ਮਾਂ ਗੁਜਰੀ, ਕੋਈ ਧੀ ਹੀ ਬਣੀ ਸੀ ਮਾਂ ਗੁਜਰੀ, ਕੋਈ ਤ੍ਰਿਪਤਾ ਨਾਨਕੀ ਅਤੇ ਸੁਲੱਖਣੀ ਕੋਈ, ਕੋਈ ਤ੍ਰਿਪਤਾ ਨਾਨਕੀ ਅਤੇ ਸੁਲੱਖਣੀ ਕੋਈ, ਲਛਮੀ ਬਾਈ ਤੇ ਸੀਤਾ ਕੋਈ, ਲਛਮੀ ਬਾਈ ਤੇ ਸੀਤਾ ਕੋਈ, ਹੀਰੀ ਸੋਨੀ ਤੇ ਹੀਰ ਵੀ ਕਿਸੇ ਦੀਆਂ ਧੀਆਂ ਹੀ ਸਨ। ਕਿਉਂ ਉਹਨਾਂ ਵੱਲ ਹੀ ਝਾਤੀ ਮਾਰਦਾ ਨਹੀਂ ਕੋਈ? ਧੀ ਮਾਂ ਵੀ ਹੈ, ਭੈਣ ਵੀ ਤੇ ਪਤਨੀ ਵੀ। ਧੀ ਮਾਂ ਵੀ ਹੈ, ਭੈਣ ਵੀ ਤੇ ਪਤਨੀ ਵੀ ਹੀ। ਸੰਸਾਰ ਦਾ ਵਜੂਦ ਹੀ ਇਸਤਰੀ ਤੋਂ ਹੈ। ਮੈਂ ਤਾਂ ਜਨਮ ਦੇ ਅਧਿਕਾਰ ਤੋਂ ਵੱਧ ਕੁਛ ਨਹੀਂ ਮੰਗਦੀ। ਮੈਂ ਤਾਂ ਜਨਮ ਦੇ ਅਧਿਕਾਰ ਤੋਂ ਵੱਧ ਕੁਛ ਨਹੀਂ ਮੰਗਦੀ। ਆਉਣ ਦਿਓ ਮੈਨੂੰ, ਆਉਣ ਦਿਓ ਮੈਨੂੰ ਇਸ ਭਟਕੇ ਹੋਏ ਸੰਸਾਰ ਵਿੱਚ, ਆਉਣ ਦਿਓ ਮੈਨੂੰ ਇਸ ਭਟਕੇ ਹੋਏ ਸੰਸਾਰ ਵਿੱਚ। ਹੋ ਸਕਦਾ ਹੈ ਮੈਂ ਹੀ ਇਸ ਦੀ ਨੁਹਾਰ ਬਦਲ ਦੇਵਾਂ, ਹੋ ਸਕਦਾ ਹੈ ਮੈਂ ਹੀ ਇਸ ਦੀ ਨੁਹਾਰ ਬਦਲ ਦੇਵਾਂ। ਇਹ ਅਗਲੀ ਕਵਿਤਾ ਦਾ ਸਿਰਲੇਖ ਹੈ ਜ਼ਿੰਦਗੀ ਦੇ ਵਰਕੇ। ਜ਼ਿੰਦਗੀ

0: ਦੇ ਵਰਕੇ ਸਾਂਭਾ ਮੈਂ ਕਿਤਨੇ, ਜ਼ਿੰਦਗੀ ਦੇ ਵਰਕੇ ਸਾਂਭਾ ਮੈਂ ਕਿਤਨੇ। ਹਨੇਰੀਆਂ ਨੇ ਤੇਜ਼ ਇਹ ਤਾਂ ਉੱਡੀ ਚਲੇ ਜਾਂਦੇ ਨੇ, ਹਨੇਰੀਆਂ ਨੇ ਤੇਜ਼ ਇਹ ਤਾਂ ਉੱਡੀ ਚਲੇ ਜਾਂਦੇ ਨੇ। ਦੂਰ ਬਹੁਤ ਦੂਰ, ਦੂਰ ਬਹੁਤ ਦੂਰ, ਦਿਸ਼ਾਹੀਨ ਅਰਥਹੀਨ ਇਹ ਤਾਂ ਪਲ ਪਲ, ਹੱਥੋਂ ਛੁੱਟੀ ਚਲੇ ਜਾਂਦੇ ਨੇ ਇਹ ਤਾਂ ਪਲ ਪਲ, ਹੱਥੋਂ ਛੁੱਟੀ ਚਲੇ ਜਾਂਦੇ ਨੇ। ਲਫ਼ਜ਼ ਜੋ ਲਿਖੇ ਸਨ ਮੈਂ ਦਿਲ ਦੀਆਂ ਗਹਿਰਾਈਆਂ 'ਚੋਂ, ਲਫ਼ਜ਼ ਜੋ ਲਿਖੇ ਸਨ ਮੈਂ ਦਿਲ ਦੀਆਂ ਗਹਿਰਾਈਆਂ 'ਚੋਂ, ਕੁਝ ਮਿਟ ਗਏ ਕੁਝ ਧੁੰਦਲੇ ਪਏ, ਇਹ ਤਾਂ ਅਮਿਟ ਦਾਗ ਛੱਡੀ ਚਲੇ ਜਾਂਦੇ ਨੇ। ਕੁਝ ਮਿਟ ਗਏ ਕੁਝ ਧੁੰਦਲੇ ਪਏ, ਇਹ ਤਾਂ ਅਮਿਟ ਦਾਗ ਛੱਡੀ ਚਲੇ ਜਾਂਦੇ ਨੇ। ਜ਼ਿੰਦਗੀ ਦੇ ਵਰਕੇ ਸਾਂਭਾ ਮੈਂ ਕਿਤਨੇ, ਜ਼ਿੰਦਗੀ ਦੇ ਵਰਕੇ ਸਾਂਭਾ ਮੈਂ ਕਿਤਨੇ, ਇਹ ਤਾਂ ਹੰਝੂਆਂ ਨਾਲ ਭਿੱਜ ਕੇ ਫਟਦੇ ਹੀ ਚਲੇ ਜਾਂਦੇ ਨੇ, ਇਹ ਤਾਂ ਹੰਝੂਆਂ ਨਾਲ ਭਿੱਜ ਕੇ ਫਟਦੇ ਹੀ ਚਲੇ ਜਾਂਦੇ ਨੇ। ਸਾਂਭ ਰੱਖੇ ਮੈਂ ਦੁੱਖ ਆਪਣੇ, ਦਿਲ ਤੋਂ ਜ਼ੁਬਾਂ ਤੱਕ ਆਏ ਨਹੀਂ। ਸਾਂਭ ਰੱਖੇ ਮੈਂ ਦੁੱਖ ਆਪਣੇ, ਦਿਲ ਤੋਂ ਜ਼ੁਬਾਂ ਤੱਕ ਆਏ ਨਹੀਂ। ਹੰਝੂ ਪੀਂਦੀ ਰਹੀ ਹਾਂ ਆਪਣੇ ਮੈਂ, ਅੱਖਾਂ ਤੋਂ ਕਦੇ ਛਲਕਾਏ ਨਹੀਂ। ਹੰਝੂ ਪੀਂਦੀ ਰਹੀ ਹਾਂ ਆਪਣੇ ਮੈਂ, ਅੱਖਾਂ ਤੋਂ ਕਦੇ ਛਲਕਾਏ ਨਹੀਂ। ਜ਼ਿੰਦਗੀ ਦੇ ਵਰਕੇ ਸਾਂਭਾ ਮੈਂ ਕਿਤਨੇ, ਹਨੇਰੀਆਂ ਨੇ ਤੇਜ਼ ਇਹ ਤਾਂ ਉੱਡੀ ਚਲੇ ਜਾਂਦੇ ਨੇ, ਇਹ ਤਾਂ ਉੱਡੀ ਚਲੇ ਜਾਂਦੇ ਨੇ। ਅਗਲੀ ਕਵਿਤਾ ਦਾ ਸਿਰਲੇਖ ਹੈ ਧੁੰਦਲਾ ਅਕਸ। ਤੂੰ ਦਿਲ ਦੇ ਆਈਨੇ 'ਤੇ ਇੱਕ ਧੁੰਦਲਾ ਜਿਹਾ ਅਕਸ ਬਣ ਕੇ ਰਹਿ ਗਿਆ, ਤੂੰ ਦਿਲ ਦੇ ਆਈਨੇ 'ਤੇ ਇੱਕ ਧੁੰਦਲਾ ਜਿਹਾ ਅਕਸ ਬਣ ਕੇ ਰਹਿ ਗਿਆ। ਤੂੰ ਕਾਲੇ ਸਿਆਹ ਬੱਦਲਾਂ ਵਿੱਚ ਬਿਜਲੀ ਵਾਂਗ ਬਸ ਇੱਕ ਵਾਰ ਚਮਕ ਕੇ ਰਹਿ ਗਿਆ, ਤੂੰ ਕਾਲੇ ਸਿਆਹ ਬੱਦਲਾਂ ਵਿੱਚ ਬਿਜਲੀ ਵਾਂਗ ਬਸ ਇੱਕ ਵਾਰ ਚਮਕ ਕੇ ਰਹਿ ਗਿਆ। ਤੂੰ ਵਾਅਦਾ ਤਾਂ ਕੀਤਾ ਸੀ, ਤੂੰ ਵਾਅਦਾ ਤਾਂ ਕੀਤਾ ਸੀ ਜੀਵਨ ਪਰ ਨਾਲ ਤੁਰਨ ਦਾ, ਤੂੰ ਵਾਅਦਾ ਤਾਂ ਕੀਤਾ ਸੀ ਜੀਵਨ ਪਰ ਨਾਲ ਤੁਰਨ ਦਾ, ਪਰ ਦੋ ਕਦਮ ਚੱਲ ਕੇ ਤੂੰ ਤਾਂ ਰਾਹ ਵਿੱਚ ਹੀ ਬਹਿ ਗਿਆ, ਪਰ ਦੋ ਕਦਮ ਚੱਲ ਕੇ ਤੂੰ ਤਾਂ ਰਾਹ ਵਿੱਚ ਹੀ ਬਹਿ ਗਿਆ। ਸੁਪਨਿਆਂ ਦਾ ਮਨਮੋਹਣਾ ਮਹਿਲ, ਸੁਪਨਿਆਂ ਦਾ ਮਨਮੋਹਣਾ ਮਹਿਲ ਰੇਤ ਦੇ ਟੀਲਿਆਂ ਵਾਂਗ ਤੇਜ਼ ਲਹਿਰਾਂ ਨਾਲ ਟਹਿ ਗਿਆ, ਰੇਤ ਦੇ ਟੀਲਿਆਂ ਵਾਂਗ ਤੇਜ਼ ਲਹਿਰਾਂ ਨਾਲ ਟਹਿ ਗਿਆ। ਸੋਚਿਆ ਤਾਂ ਨਹੀਂ ਸੀ ਪਰ ਮਲੂਕ ਦਿਲ ਮੇਰਾ, ਮਲੂਕ ਦਿਲ ਮੇਰਾ, ਹਰ ਸਦਮਾ ਹਰ ਦਰਦ ਜੋ ਤੂੰ ਦਿੱਤਾ ਹੱਸ ਕੇ ਸਹਿ ਗਿਆ, ਹਰ ਸਦਮਾ ਹਰ ਦਰਦ ਜੋ ਤੂੰ ਦਿੱਤਾ ਹੱਸ ਕੇ ਸਹਿ ਗਿਆ। ਅਗਲੀ ਕਵਿਤਾ ਦਾ ਸਿਰਲੇਖ ਹੈ ਅੱਧੀ ਅੱਧੀ ਪੀੜ। ਆ ਬੈਠ ਕੋਲ ਦੋ ਘੜੀਆਂ
1: ਕੁਝ ਗੱਲਾਂ ਸਾਂਝੀਆਂ ਕਰ ਲਈਏ,
0: ਆ ਬੈਠ ਕੋਲ ਦੋ ਘੜੀਆਂ ਕੁਝ ਗੱਲਾਂ ਸਾਂਝੀਆਂ ਕਰ ਲਈਏ,
1: ਸਾਂਝ ਢੱਲਣ ਤੋਂ ਪਹਿਲਾਂ ਦਿਨ ਨੂੰ ਰੌਸ਼ਨ ਕਰ ਲਈਏ,
0: ਸਾਂਝ ਢੱਲਣ ਤੋਂ ਪਹਿਲਾਂ ਆ ਦਿਲ ਨੂੰ ਰੌਸ਼ਨ ਕਰ ਲਈਏ।
1: ਕੁਝ ਦੁੱਖ ਆਪਣੇ ਮੈਂ ਵੰਡਾਂ
0: ਆ ਵੰਡ ਕੇ ਸਾਰੇ ਦੁੱਖਾਂ ਨੂੰ ਅੱਧਾ ਅੱਧਾ ਕਰ ਲਈਏ,
1: ਤੇਰੇ ਕਦਮਾਂ ਦੇ ਨਿਸ਼ਾਨਾਂ 'ਤੇ ਮੈਂ ਤੁਰਾਂ
0: ਤੂੰ ਅੱਗੇ ਅੱਗੇ ਤੁਰਦਾ ਜਾ,
1: ਸ਼ਾਇਦ ਅੱਗੇ ਪਿੱਛੇ ਤੁਰਦੇ ਅਸੀਂ ਮੰਜ਼ਿਲ ਆਪਣੀ ਪਾ ਲਈਏ,
0: ਸ਼ਾਇਦ ਅੱਗੇ ਪਿੱਛੇ ਤੁਰਦੇ ਅਸੀਂ ਮੰਜ਼ਿਲ ਆਪਣੀ ਪਾ ਲਈਏ।
1: ਆ ਬੈਠ ਕੋਲ ਦੋ ਘੜੀਆਂ
0: ਕੁਝ ਗੱਲਾਂ ਸਾਂਝੀਆਂ ਕਰ ਲਈਏ।
1: ਅਗਲੀ ਕਵਿਤਾ ਦਾ ਸਿਰਲੇਖ ਹੈ ਮਾਰੂਥਲ। ਦੂਰ ਕਿਤੇ ਮਾਰੂਥਲ ਵਿੱਚ ਹਰਿਆਲੀ ਹੋਣ ਦਾ ਭਰਮ,
0: ਕਿਉਂ ਹਰ ਵਾਰ ਮਾਰੂਥਲ ਵਿੱਚ ਘੁੰਮਣ ਨੂੰ ਮਜਬੂਰ ਕਰਦਾ ਹੈ,
1: ਕਿਉਂ ਹਰ ਵਾਰ ਮਾਰੂਥਲ ਵਿੱਚ ਘੁੰਮਣ ਨੂੰ ਮਜਬੂਰ ਕਰਦਾ ਹੈ। ਕਿਉਂ ਹਰ ਵਾਰ ਇਹੀ ਖਿਆਲ ਕਿਉਂ ਹਰ ਵਾਰ ਇਹੀ ਖਿਆਲ ਕਿ ਬਸ ਨੇੜ ਹੀ ਹੈ ਝਰਨਾ ਇੱਕ ਮਿੱਠੇ ਪਾਣੀ ਦਾ। ਕਿਉਂ ਹਰ ਵਾਰ ਇਹੀ ਖਿਆਲ ਕਿ ਬਸ ਨੇੜ ਹੀ ਹੈ ਝਰਨਾ ਇੱਕ ਮਿੱਠੇ ਪਾਣੀ ਦਾ, ਪਿਆਸੇ ਦਿਲ ਅਤੇ ਪਿਆਸੀ ਆਤਮਾ ਦਾ ਮਨ ਪਰਚਾਵਾ ਕਰਦਾ।

0: ਲੱਗਦਾ ਹੈ ਹਰ ਆਉਂਦਾ ਜਾਂਦਾ ਬੱਦਲ ਲੈ ਕੇ ਆਏਗਾ ਫੁਹਾਰ ਠੰਡੇ ਪਾਣੀ ਦੀ, ਲੈ ਕੇ ਆਏਗਾ ਫੁਹਾਰ ਠੰਡੇ ਪਾਣੀ ਦੀ। ਪਰ ਕਿਉਂ ਇਸ ਉਡੀਕ ਦਾ ਅੰਤ, ਪਰ ਕਿਉਂ ਇਸ ਉਡੀਕ ਦਾ ਅੰਤ? ਤਪਸ਼ ਭਰਿਆ ਸੂਰਜ ਹੀ ਆਣ ਕਰਦਾ ਹੈ, ਤਪਸ਼ ਭਰਿਆ ਸੂਰਜ ਹੀ ਆਣ ਕਰਦਾ ਹੈ। ਅਗਲੀ ਕਵਿਤਾ ਦਾ ਸਿਰਲੇਖ ਹੈ ਜਾ ਤੈਨੂੰ ਮਾਫ਼ ਕੀਤਾ, ਜਾ ਤੈਨੂੰ ਮਾਫ਼ ਕੀਤਾ, ਜਾ ਤੈਨੂੰ ਮਾਫ਼ ਕੀਤਾ। ਤੇਰੀ ਹਰ ਗਲਤੀ ਨੂੰ ਇੱਕ ਨਾਦਾਨੀ ਮੰਨ ਕੇ ਦਿਲ ਤੋਂ ਆਪਣੇ ਸਾਫ਼ ਕੀਤਾ, ਜਾ ਤੈਨੂੰ ਮਾਫ਼ ਕੀਤਾ। ਤੇਰੀ ਹਰ ਗਲਤੀ ਨੂੰ ਇੱਕ ਨਾਦਾਨੀ ਮੰਨ ਕੇ ਦਿਲ ਤੋਂ ਆਪਣੇ ਸਾਫ਼ ਕੀਤਾ, ਜਾ ਤੇਰੀਆਂ ਖਾਮੋਸ਼ੀਆਂ ਨੂੰ, ਜਾ ਤੇਰੀਆਂ ਖਾਮੋਸ਼ੀਆਂ ਨੂੰ ਕੰਨਾਂ ਦਾ ਭਰਮ ਮੰਨ ਲਿਆ, ਜਾ ਤੇਰੀਆਂ ਬਦਸਲੂਕੀਆਂ ਨੂੰ, ਜਾ ਤੇਰੀਆਂ ਬਦਸਲੂਕੀਆਂ ਨੂੰ ਬਚਕਾਨੀਆਂ ਹਰਕਤਾਂ ਵੀ ਮੰਨ ਲਿਆ, ਜਾ ਤੇਰੀਆਂ ਸਭ ਕਮੀਆਂ, ਜਾ ਤੇਰੀਆਂ ਸਭ ਕਮੀਆਂ ਸਭ ਗੁਸਤਾਖੀਆਂ ਨੂੰ ਨਜ਼ਰਾਂ ਦਾ ਭੁਲੇਖਾ ਕਰਾਰ ਕੀਤਾ। ਪਰ ਇੱਕ ਗੱਲ ਤਾਂ ਦੱਸ ਦਿਲਦਾਰਾ, ਪਰ ਇੱਕ ਗੱਲ ਤਾਂ ਦੱਸ ਦਿਲਦਾਰਾ, ਤੂੰ ਮੈਨੂੰ ਬਰਬਾਦ ਕਰਨ ਲਈ ਸਾਡਾ ਹੀ ਘਰ ਕਿਉਂ ਚੁਣਿਆ, ਤੂੰ ਮੈਨੂੰ ਬਰਬਾਦ ਕਰਨ ਲਈ ਸਾਡਾ ਹੀ ਘਰ ਕਿਉਂ ਚੁਣਿਆ।
1: ਹੁਣੇ ਤੁਸੀਂ ਮਨਪ੍ਰੀਤ ਕੌਰ ਮਾਨ ਹੋਰਾਂ ਕੋਲੋਂ ਉਹਨਾਂ ਦੀਆਂ ਕਵਿਤਾਵਾਂ ਸੁਣ ਰਹੇ ਸੀ। ਮਿੱਤਰੋ, ਭਲਕੇ ਅੰਤਰਰਾਸ਼ਟਰੀ ਯੁਵਾ ਦਿਵਸ ਵੀ ਹੈ। ਇਹ ਦਿਨ ਸੰਯੁਕਤ ਰਾਸ਼ਟਰ ਵੱਲੋਂ ਨੌਜਵਾਨਾਂ ਦੇ ਮੁੱਦਿਆਂ ਵੱਲ ਧਿਆਨ ਦੇਣ ਅਤੇ ਸਮਾਜ ਵਿੱਚ ਉਹਨਾਂ ਦੇ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਮਹਾਂਸਭਾ ਵੱਲੋਂ ਸਾਲ 1999 ਵਿੱਚ ਇਹ ਦਿਨ ਮਨਾਉਣਾ ਸ਼ੁਰੂ ਕੀਤਾ ਸੀ। ਇਸਦਾ ਮਕਸਦ ਨੌਜਵਾਨਾਂ ਦੀ ਆਵਾਜ਼, ਕੰਮ ਅਤੇ ਸਮਾਜਿਕ ਬਦਲਾਅ ਵਿੱਚ ਉਹਨਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਅਤੇ ਨੌਜਵਾਨਾਂ ਨੂੰ ਉਹਨਾਂ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨਾ ਹੈ। ਗੱਲ ਨੌਜਵਾਨਾਂ ਦੀ ਚੱਲੀਏ ਤੇ ਆਓ ਸੁਣੀਏ ਇਹ ਗੀਤ, ਬਾਬੁਲ ਮੇਰੀਆਂ ਗੁੱਡੀਆਂ, ਜਿਸ ਨੂੰ ਆਵਾਜ਼ ਦਿੱਤੀ ਹੈ ਹਰਭਜਨ ਮਾਨ ਨੇ।

ਅਸੀਂ ਸੁਣ ਰਹੇ ਸੀ ਇਹ ਗੀਤ ਬਾਬਲ ਮੇਰੀਆਂ ਗੁੱਡੀਆਂ। ਹੁਣ ਪੇਸ਼ ਹੈ ਇਹ ਗੀਤ ਪਿੱਪਲ ਦੇ ਪੱਤਿਆਂ ਵੇ, ਜਿਸ ਨੂੰ ਆਵਾਜ਼ ਦਿੱਤੀ ਏ ਦੇਬੀ ਮਹਿਸੂਸਪੁਰੀ ਨੇ।

ਅਸੀਂ ਸੁਣ ਰਹੇ ਸੀ ਇਹ ਗੀਤ ਪਿੱਪਲ ਦੇ ਪੱਤੇ ਆਵੇ। ਹੁਣ ਪੇਸ਼ ਹੈ ਇਹ ਗੀਤ ਉਸ ਉੱਤੇ ਸੱਜਣ ਮਿਲਾ ਦੇ ਜਿਸ ਨੂੰ ਆਵਾਜ਼ ਦਿੱਤੀ ਏ ਹਰਜੀਤ ਹਰਮਨ ਨੇ।

ਅਸੀਂ ਸੁਣ ਰਹੇ ਸੀ ਇਹ ਗੀਤ ਉਸ ਰੁੱਤੇ ਸੱਜਣ ਮਿਲਾ ਦੇ। ਸਾਨੂੰ ਉਮੀਦ ਏ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਮਿੱਟੀ ਦੀ ਮਹਿਕ ਨੂੰ ਮਾਣਿਆ ਹੋਵੇਗਾ। ਤੁਹਾਨੂੰ ਯਾਦ ਹੀ ਹੋਵੇਗਾ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਰੋਜ਼ਾਨਾ ਇਸੇ ਵਕਤ ਪ੍ਰਸਾਰਿਤ ਕੀਤਾ ਜਾਂਦਾ ਏ। ਸੋ ਆਪਣੇ ਇਸ ਮਨਪਸੰਦ ਪ੍ਰੋਗਰਾਮ ਨਾਲ ਜੁੜਨਾ ਨਾ ਭੁੱਲਣਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਏ। ਹੁਣ ਸੰਦੀਪ ਕੌਰ ਨੂੰ ਇਜਾਜ਼ਤ ਦਿਓ।

0: अभी आप सुन रहे थे कार्यक्रम एक ही फिल्म से। ये आकाशवाणी दिल्ली का इंद्रप्रस्थ चैनल है। मीडियम वेव 366.3 मीटर अर्थात 819 किलो हर्ट्स, TRM 810 किलो हर्ट्स पर। और लीजिए आप सुनते हैं समाचार।
1: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਸੰਸਦ ਦੀਆਂ ਦੋਵਾਂ ਸਭਾਵਾਂ ਦੀ ਕਾਰਵਾਈ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਦੁਪਹਿਰ ਬਾਅਦ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। NDA ਨੇ ਝਾਰਖੰਡ ਵਿੱਚ ਵਿਦਿਆਰਥੀਆਂ ਵਿਰੁੱਧ ਕਥਿਤ ਪੁਲਿਸ ਕਾਰਵਾਈ ਦੇ ਵਿਰੋਧ ਵਿੱਚ ਅੱਜ ਸੰਸਦ ਕੰਪਲੈਕਸ ਵਿੱਚ ਇੱਕ ਮਾਰਚ ਕੱਢਿਆ ਹੈ। ਸਰਕਾਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਤਹਿਤ ਹੁਣ ਤੱਕ 50 ਲੱਖ ਤੋਂ ਵੱਧ ਪਰਿਵਾਰਾਂ ਨੂੰ ਲਾਭ ਮਿਲਿਆ ਹੈ। ਸਰਕਾਰ ਨੇ ਕਿਹਾ ਕਿ ਦੇਸ਼ ਭਰ ਵਿੱਚ ਹੁਣ ਤੱਕ 10 ਕਰੋੜ 33 ਲੱਖ ਤੋਂ ਵੱਧ ਕਿਸਾਨ IDs ਬਣਾਈਆਂ ਜਾ ਚੁੱਕੀਆਂ ਨੇ ਅਤੇ ਕੋਲੰਬੀਆ ਵਿੱਚ ਆਏ 7.4 ਤੀਬਰਤਾ ਵਾਲੇ ਸ਼ਕਤੀਸ਼ਾਲੀ ਭੂਚਾਲ ਵਿੱਚ 132 ਲੋਕਾਂ ਦੀ ਮੌਤ ਹੋ ਗਈ ਹੈ ਅਤੇ 570 ਹੋਰ ਜ਼ਖਮੀ ਹੋ ਗਏ ਨੇ। ਹੁਣ ਖਬਰਾਂ ਵਿਸਥਾਰ ਨਾਲ। ਸੰਸਦ ਦੀਆਂ ਦੋਹਾਂ ਸਭਾਵਾਂ ਦੀ ਕਾਰਵਾਈ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਦੁਪਹਿਰ ਬਾਅਦ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਅੱਜ ਸਵੇਰੇ ਕਾਰਵਾਈ ਸ਼ੁਰੂ ਹੋਣ ਤੇ ਪ੍ਰਸ਼ਨ ਕਾਲ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਵਿਰੋਧੀ ਧਿਰ ਦੇ ਮੈਂਬਰਾਂ ਨੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਥਿਤ ਪੁਲਿਸ ਕਾਰਵਾਈ ਦਾ ਮੁੱਦਾ ਉਠਾਇਆ। ਉਨ੍ਹਾਂ ਨੇ ਇਸ ਸਬੰਧ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਿਆਨ ਦੀ ਮੰਗ ਕੀਤੀ। ਸ੍ਰੀ ਬਿਰਲਾ ਨੇ ਕਿਹਾ ਕਿ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਕੱਲ੍ਹ ਸਪਸ਼ਟ ਕੀਤਾ ਸੀ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਦਿਆਰਥੀਆਂ ਨਾਲ ਸਬੰਧਤ ਮੁੱਦਿਆਂ ਤੇ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਨੇ। ਸਦਨ ਦੇ ਸੁਚਾਰੂ ਕੰਮ ਕਾਜ ਵਿਚ ਸਹਿਯੋਗ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੀਆਂ ਦੋਵੇਂ ਮੁੱਖ ਮੰਗਾਂ ਪ੍ਰਵਾਨ ਕਰ ਲਈਆਂ ਗਈਆਂ ਨੇ। ਸਪੀਕਰ ਨੇ ਕਿਹਾ ਕਿ ਪ੍ਰਸ਼ਨ ਕਾਲ ਸਭ ਤੋਂ ਮਹੱਤਵਪੂਰਨ ਸਮਾਂ ਹੁੰਦਾ ਕਿਉਂਕਿ ਇਹ ਸਰਕਾਰ ਦੀ ਜਵਾਬਦੇਹੀ ਨੂੰ ਯਕੀਨੀ ਬਣਾਉਂਦਾ ਹੈ।
2: सदन में चर्चा हो, प्रश्नकाल हो और महत्वपूर्ण विधेयकों पर चर्चा होना चाहिए। ये विधेयक देश और राष्ट्र के साथ बहुत बड़े परिवर्तन लाने के विधेयक होते हैं, इस पे अच्छी चर्चा संवाद होना चाहिए। लेकिन कल BSC की मीटिंग में भी आग्रह किया, आज फिर आग्रह कर रहा हूँ कि जिस विषय पर आप छात्रों के विषय पर मांग कर रहे थे, सरकार संसदीय कार्य मंत्री ने कल BSC की बैठक में स्पष्ट रूप से कहा कि गृह मंत्री इस बात पर जवाब देने को तैयार है, सदन चलना चाहिए।
1: हंगामा जारी रहने से स्पीकर ने सदन की कार्यवाही दोपहर बाद 2 बजे तक मुलतवी

0: ਦਿੱਤੀ। ਰਾਜ ਸਭਾ ਵਿਚ ਵੀ ਇਸੇ ਤਰ੍ਹਾਂ ਦੀ ਸਥਿਤੀ ਦੇਖਣ ਨੂੰ ਮਿਲੀ। ਦੁਪਹਿਰੇ 12 ਵਜੇ ਪਹਿਲੀ ਵਾਰ ਮੁਲਤਵੀ ਹੋਣ ਤੋਂ ਬਾਅਦ ਸਭਾਪਤੀ ਸੀ ਪੀ ਰਾਧਾ ਕ੍ਰਿਸ਼ਨ ਨੇ ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਪ੍ਰਸ਼ਨ ਕਾਲ ਸ਼ੁਰੂ ਕੀਤਾ, ਪਰ ਨਾਅਰੇਬਾਜ਼ੀ ਕਾਰਨ ਇਹ ਨਹੀਂ ਹੋ ਸਕਿਆ। ਹੰਗਾਮੇ ਦੌਰਾਨ ਸਭਾਪਤੀ ਨੇ ਸਦਨ ਦੁਪਹਿਰ ਬਾਅਦ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ। ਇਸ ਤੋਂ ਪਹਿਲਾਂ ਜਦੋਂ ਸਦਨ ਸਵੇਰੇ 11 ਵਜੇ ਜੁੜਿਆ ਤਾਂ ਮੰਤਰੀਆਂ ਨੇ ਆਪੋ ਆਪਣੇ ਮੰਤਰਾਲਿਆਂ ਦੇ ਦਸਤਾਵੇਜ਼ ਸਭਾ 'ਚ ਰੱਖੇ। ਨਵੀਂ ਦਿੱਲੀ ਵਿਚ ਸੰਸਦ ਭਵਨ ਕੰਪਲੈਕਸ ਵਿਖੇ ਅੱਜ ਰਾਸ਼ਟਰੀ ਲੋਕਤੰਤਰੀ ਗੱਠਜੋੜ NDA ਦੀ ਸੰਸਦੀ ਪਾਰਟੀ ਦੀ ਹਫ਼ਤਾਵਾਰੀ ਮੰਗਲ ਮਿਲਨ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, BJP ਪ੍ਰਧਾਨ ਨਿਤਿਨ ਨਵੀਨ ਅਤੇ ਹੋਰ ਆਗੂਆਂ ਨੇ ਰਾਸ਼ਟਰੀ ਝੰਡਾ ਲਹਿਰਾਇਆ। NDA ਨੇ ਅੱਜ ਝਾਰਖੰਡ ਵਿਚ ਵਿਦਿਆਰਥੀਆਂ ਵਿਰੁੱਧ ਕਥਿਤ ਪੁਲਿਸ ਕਾਰਵਾਈ ਦੇ ਵਿਰੋਧ ਵਿਚ ਸੰਸਦ ਕੰਪਲੈਕਸ ਵਿਚ ਇਕ ਮਾਰਚ ਕੀਤਾ। ਇਹ ਮਾਰਚ NDA ਸੰਸਦੀ ਪਾਰਟੀ ਦੀ ਹਫ਼ਤਾਵਾਰੀ ਮੰਗਲ ਮਿਲਨ ਮੀਟਿੰਗ ਤੋਂ ਬਾਅਦ ਹੋਇਆ। ਕੇਂਦਰੀ ਮੰਤਰੀ ਅਨੁਪ੍ਰਿਆ ਪਟੇਲ ਨੇ ਵਿਰੋਧੀ ਧਿਰ ਤੇ ਜਾਣਬੁੱਝ ਕੇ ਸੰਸਦ ਵਿਚ ਵਿਘਨ ਪਾਉਣ ਦਾ ਇਲਜ਼ਾਮ ਲਾਇਆ। ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਪਟੇਲ ਨੇ ਕਿਹਾ ਕਿ ਵਿਰੋਧੀ ਧਿਰ ਨੇ ਪਹਿਲਾਂ ਪੇਪਰ ਲੀਕ ਦਾ ਮੁੱਦਾ ਉਠਾਇਆ ਅਤੇ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਸੀ, ਜਿਸ ਨੂੰ ਸਰਕਾਰ ਨੇ ਸਵੀਕਾਰ ਕਰ ਲਿਆ। ਇਸ ਦੇ ਬਾਵਜੂਦ ਵਿਰੋਧੀ ਪਾਰਟੀਆਂ ਚਰਚਾ ਲਈ ਤਿਆਰ ਨਹੀਂ ਨੇ।
1: ਪੇਪਰ ਲੀਕ ਕੋ ਲੇਕਰ ਵੀ ਜੋ ਤਮਾਮ ਬਾਤੇਂ ਹੋਈ, ਸਰਕਾਰ ਨੇ ਹਰ ਮੰਗ ਕੋ ਸਵੀਕਾਰ ਕੀਆ, ਇੱਕ ਨਯਾ ਕੜਾ ਕਾਨੂੰਨ ਬਣਾਇਆ। ਗ੍ਰਹਿ ਮੰਤਰੀ ਜੀ ਕੇ ਵਕਤਵਯ ਕੋ ਲੇਕਰ ਲਗਾਤਾਰ ਯੇ ਮੰਗ ਕਰਤੇ ਰਹੇ ਹੈ ਔਰ ਹਮਾਰੀ ਸਰਕਾਰ ਨੇ ਸਪਸ਼ਟ ਕੀਆ ਹੈ। ਮਾਨਯ ਗ੍ਰਹਿ ਮੰਤਰੀ ਜੀ ਸਦਨ ਕੇ ਅੰਦਰ ਆਪਣੇ ਚਰਚਾ ਵੀ ਕਰਨਾ ਚਾਹਤੇ ਹੈ, ਆਪਣੀ ਬਾਤ ਵੀ ਰੱਖਣਾ ਚਾਹਤੇ ਹੈ, ਲੇਕਿਨ ਯੇ ਸੁਣਨੇ ਕੇ ਲਿਏ ਤਿਆਰ ਨਹੀਂ ਹੈ, ਚਰਚਾ ਮੇਂ ਭਾਗ ਲੇਨੇ ਕੇ ਲਿਏ ਤਿਆਰ ਨਹੀਂ ਹੈ। ਇਨਕਾ ਏਕ ਹੀ ਮਕਸਦ ਹੈ ਕਿ ਸਦਨ ਕੋ ਬਾਧਿਤ ਕਰਨਾ ਹੈ।
0: BJP ਦੇ ਜਨਰਲ ਸਕੱਤਰ ਤੇ ਰਾਜ ਸਭਾ ਮੈਂਬਰ ਤਰੁਣ ਚੁੱਗ ਨੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਵਿਦਿਆਰਥੀਆਂ ਦੇ ਮੁੱਦਿਆਂ ਤੇ ਦੋਹਰਾ ਮਾਪਦੰਡ ਅਪਣਾਉਣ ਦਾ ਇਲਜ਼ਾਮ ਲਾਇਆ। ਆਕਾਸ਼ਵਾਣੀ ਨਿਊਜ਼ ਨਾਲ ਗੱਲਬਾਤ ਕਰਦਿਆਂ ਸ੍ਰੀ ਚੁੱਗ ਨੇ ਝਾਰਖੰਡ ਵਿਚ ਵਿਦਿਆਰਥੀਆਂ ਵਿਰੁੱਧ ਪੁਲਿਸ ਕਾਰਵਾਈ ਨੂੰ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ। ਸੁਪਰੀਮ ਕੋਰਟ ਨੇ ਅੱਜ ਪੱਛਮੀ ਬੰਗਾਲ ਦੀਆਂ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਦੌਰਾਨ ਵੋਟਰਾਂ ਦੇ ਨਾਮ ਹਟਾਉਣ ਸਬੰਧੀ ਚੋਣ ਕਮਿਸ਼ਨ ਦੀਆਂ ਪਟੀਸ਼ਨਾਂ ਤੇ ਸੁਣਵਾਈ ਕੀਤੀ। ਅਦਾਲਤ ਨੇ ਕਮਿਸ਼ਨ ਨੂੰ ਨਿਯੁਕਤ ਟ੍ਰਿਬਿਊਨਲ ਵੱਲੋਂ ਨਿਪਟਾਈਆਂ ਗਈਆਂ ਅਪੀਲਾਂ ਦੇ ਵੇਰਵੇ ਪ੍ਰਦਾਨ ਕਰਨ ਲਈ ਕਿਹੈ। ਚੀਫ਼ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਵੱਲੋਂ SIR ਨਾਲ ਸਬੰਧਤ ਅਪੀਲਾਂ ਦੇ ਜਲਦੀ ਨਿਪਟਾਰੇ ਦੀ ਮੰਗ ਕਰਨ ਵਾਲੀ ਪਟੀਸ਼ਨ ਦਾ ਨੋਟਿਸ ਲਿਆ। ਅਗਲੀ ਸੁਣਵਾਈ 25 ਅਗਸਤ ਨੂੰ ਹੋਏਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @ARRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ।

ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਖੇਤੀਬਾੜੀ ਸਿੱਖਿਆ ਕੋਚ ਤੇ ਵਿਹਾਰਕ ਸਿਖਲਾਈ ਨੂੰ ਮਜ਼ਬੂਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਖੇਤੀਬਾੜੀ ਰਣਨੀਤੀ ਦੇ ਤਿੰਨ ਮੁੱਖ ਟੀਚੇ ਭੋਜਨ ਸੁਰੱਖਿਆ, ਪੋਸ਼ਣ ਅਤੇ ਕਿਸਾਨਾਂ ਦੀ ਰੋਜ਼ੀ ਰੋਟੀ ਹੈ। ਕੱਲ੍ਹ ਨਵੀਂ ਦਿੱਲੀ ਵਿਚ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਵਿਦਿਆਰਥੀਆਂ ਲਈ ਸਕਾਲਰਸ਼ਿਪ ਅਤੇ ਫੈਲੋਸ਼ਿਪ ਲਈ ਰਾਸ਼ਟਰੀ ਸਕਾਲਰਸ਼ਿਪ ਪੋਰਟਲ ਨਾਲ ਜੁੜੇ ਸਿੱਧੇ ਲਾਭ ਤਬਾਦਲੇ ਦੀ ਸ਼ੁਰੂਆਤ ਕਰਦਿਆਂ ਸ੍ਰੀ ਚੌਹਾਨ ਨੇ ਜ਼ੋਰ ਦੇ ਕੇ ਕਿਹਾ ਕਿ ਸਕਾਲਰਸ਼ਿਪ ਵਿਦਿਆਰਥੀਆਂ ਤੱਕ ਸਿੱਧਿਆਂ ਅਤੇ ਸਮੇਂ ਸਿਰ ਪਹੁੰਚਣੀ ਚਾਹੀਦੀ ਹੈ। ਸਰਕਾਰ ਨੇ ਕਿਹਾ ਕਿ ਦੇਸ਼ ਭਰ ਵਿਚ ਹੁਣ ਤੱਕ 10,33,00,000 ਤੋਂ ਵੱਧ ਕਿਸਾਨ ਆਈਡੀਜ਼ ਬਣਾਈਆਂ ਜਾ ਚੁੱਕੀਆਂ ਨੇ। ਇਸ ਨਾਲ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਘੱਟੋ ਘੱਟ ਸਮਰਥਨ ਮੁੱਲ ਆਧਾਰਿਤ ਖਰੀਦ, ਕਰਜ਼ਾ ਵੰਡ ਅਤੇ ਆਫਤ ਰਾਹਤ ਸੇਵਾਵਾਂ ਵਰਗੀਆਂ ਸਿੱਧੀਆਂ ਲਾਭ ਤਬਾਦਲਾ ਸਕੀਮਾਂ ਨੂੰ ਏਕੀਕ੍ਰਿਤ ਕਰਨ ਵਿਚ ਮਦਦ ਮਿਲਦੀ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਰਾਜ ਮੰਤਰੀ ਰਾਮਨਾਥ ਠਾਕੁਰ ਨੇ ਇਕ ਲਿਖਤੀ ਜਵਾਬ ਵਿਚ ਕਿਹਾ ਕਿ ਕਿਸਾਨ ਆਪਣੇ ਮੋਬਾਈਲ ਫੋਨ ਦੀ ਵਰਤੋਂ ਕਰਕੇ ਖੁਦ ਕਿਸਾਨ ਆਈ ਡੀ ਲਈ ਰਜਿਸਟਰ ਕਰ ਸਕਦੇ ਨੇ। ਉਨਾਂ ਕਿਹਾ ਕਿ ਇਸ ਪਹਿਲਕਦਮੀ ਨੇ ਕਿਸਾਨਾਂ ਨੂੰ ਡਿਜੀਟਲ ਖੇਤੀਬਾੜੀ ਮਿਸ਼ਨ ਅਤੇ ਵੱਖ ਵੱਖ ਕਿਸਾਨ ਕੇਂਦਰ ਤੇ ਡਿਜੀਟਲ ਸੇਵਾਵਾਂ ਦੇ ਲਾਭਾਂ ਤੱਕ ਆਸਾਨੀ ਨਾਲ ਪਹੁੰਚ ਕਰਨ ਵਿਚ ਮਦਦ ਕੀਤੀ ਹੈ। ਭਾਰਤ ਦੇ 10ਵੇਂ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਦੇਸ਼ ਵਿਆਪੀ ਹਰ ਘਰ ਤਿਰੰਗਾ ਮੁਹਿੰਮ ਤਹਿਤ ਪੰਜਾਬ ਵਿਚ ਇਕ ਤਿਰੰਗਾ ਯਾਤਰਾ ਕੱਢੀ ਗਈ। ਬੀਜੇਪੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਰੋਪੜ ਜ਼ਿਲ੍ਹੇ ਵਿਚ ਕੱਢੀ ਗਈ ਇਸ ਯਾਤਰਾ ਵਿਚ ਸੈਂਕੜੇ ਨੌਜਵਾਨਾਂ ਨੇ ਹਿੱਸਾ ਲਿਆ। ਉਨ੍ਹਾਂ ਨੇ ਆਪਣੇ ਹੱਥਾਂ ਵਿਚ ਰਾਸ਼ਟਰੀ ਝੰਡਾ ਫੜਿਆ ਹੋਇਆ ਸੀ ਅਤੇ ਦੇਸ਼ ਭਗਤੀ ਤੇ ਰਾਸ਼ਟਰੀ ਏਕਤਾ ਦਾ ਸੰਦੇਸ਼ ਦੇ ਰਹੇ ਸਨ। ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਹਰ ਘਰ ਤਿਰੰਗਾ ਵੰਦੇ ਮਾਤਰਮ ਦੇ 150 ਸਾਲ ਮੁਹਿੰਮ ਦੇ ਹਿੱਸੇ ਵਜੋਂ ਇਕ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ। ਪ੍ਰਸ਼ਾਸਨ ਨੇ 17 ਅਗਸਤ ਤੱਕ ਕਈ ਜਨ ਭਾਗੀਦਾਰੀ ਗਤੀਵਿਧੀਆਂ ਦੀ ਯੋਜਨਾ ਬਣਾਈਆਂ, ਜਿਨ੍ਹਾਂ ਵਿਚ ਸ਼ਹਿਰ ਅੰਦਰ ਸਭਿਆਚਾਰਕ ਪ੍ਰੋਗਰਾਮਾਂ ਅਤੇ ਪ੍ਰਦਰਸ਼ਨੀਆਂ ਤੋਂ ਇਲਾਵਾ ਤਿਰੰਗਾ ਰੈਲੀਆਂ, ਵਾਕਾਥੋਨ, ਬਾਈਕ ਤੇ ਕਾਰ ਰੈਲੀਆਂ, ਰੰਗੋਲੀ ਅਤੇ ਰੱਖੜੀ ਬਣਾਉਣ ਦੀਆਂ ਵਰਕਸ਼ਾਪਾਂ, ਤਿਰੰਗਾ ਮੇਲਾ ਤੇ ਨੁੱਕੜ ਨਾਟਕ ਸ਼ਾਮਲ ਨੇ। ਦੇਸ਼ ਅੱਜ ਕ੍ਰਾਂਤੀਕਾਰੀ ਸੁਤੰਤਰਤਾ ਸੰਗਰਾਮੀ ਖੁਦੀ ਰਾਮ ਬੋਸ ਦੇ 119ਵੇਂ ਬਲੀਦਾਨ ਦਿਵਸ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ। 1908 ਵਿਚ ਅੱਜ ਦੇ ਹੀ ਦਿਨ ਅੰਗਰੇਜ਼ਾਂ ਨੇ ਬੰਗਾਲ ਦੇ ਕ੍ਰਾਂਤੀਕਾਰੀ ਖੁਦੀ ਰਾਮ ਬੋਸ ਨੂੰ ਫਾਂਸੀ ਦੇ ਦਿੱਤੀ ਸੀ। ਇਸ ਨੌਜਵਾਨ ਕ੍ਰਾਂਤੀਕਾਰੀ ਵੱਲੋਂ ਦਿੱਤੀ ਗਈ ਮਹਾਨ ਕੁਰਬਾਨੀ ਨੂੰ ਨਮਨ ਕਰਨ ਲਈ ਦੇਸ਼ ਭਰ ਵਿਚ ਵੱਖ ਵੱਖ ਪ੍ਰੋਗਰਾਮ ਉਲੀਕੇ ਗਏ ਨੇ। ਕੋਲੰਬੀਆ ਵਿਚ ਕੱਲ ਆਏ 7.4 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਵਿਚ 132 ਲੋਕਾਂ ਦੀ ਮੌਤ ਹੋ ਗਈ ਅਤੇ 570 ਤੋਂ ਵੱਧ ਲੋਕ ਜ਼ਖਮੀ ਹੋ ਗਏ ਨੇ। ਭੂਚਾਲ ਕਾਰਨ ਸੈਂਕੜੇ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਅਤੇ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦੀ ਖ਼ਬਰ ਹੈ। ਕੋਲੰਬੀਆ ਦੇ ਰਾਸ਼ਟਰਪਤੀ ਅਬਰਾਲਾਡੋ ਡੀਲਾ ਐਸਪ੍ਰੀਲੀਆ ਨੇ ਰਾਹਤ ਅਤੇ ਬਚਾਅ ਕਾਰਜਾਂ ਵਿਚ ਤੇਜ਼ੀ ਲਿਆਉਣ ਲਈ ਹੰਗਾਮੀ ਹਾਲਤ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ। ਗੁਆਂਢੀ ਦੇਸ਼ ਇਕੁਆਡੋਰ ਅਤੇ ਪਨਾਮਾ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮਹਾਰਾਸ਼ਟਰ ਦੇ 17 ਜ਼ਿਲ੍ਹੇ ਵਿਚ ਇਕ ਸੜਕ ਹਾਦਸੇ ਦੌਰਾਨ 2 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਅੱਜ ਸਵੇਰੇ ਪੁਣੇ ਬੰਗਲੁਰੂ ਨੈਸ਼ਨਲ ਹਾਈਵੇ ਤੇ ਇਕ ਕਾਰ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਇਕ ਟਰੱਕ ਨਾਲ ਜਾ ਟਕਰਾਈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਸੰਸਦ ਦੀਆਂ ਦੋਹਾਂ ਸਭਾਵਾਂ ਦੀ ਕਾਰਵਾਈ ਵੱਖ ਵੱਖ ਮੁੱਦਿਆਂ ਤੇ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਦੁਪਹਿਰ ਬਾਅਦ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਐਨਡੀਏ ਨੇ ਝਾਰਖੰਡ ਵਿਚ ਵਿਦਿਆਰਥੀਆਂ ਵਿਰੁੱਧ ਕਥਿਤ ਪੁਲਿਸ ਕਾਰਵਾਈ ਦੇ ਵਿਰੋਧ ਵਿਚ ਅੱਜ ਸੰਸਦ ਕੰਪਲੈਕਸ ਵਿਚ ਇਕ ਮਾਰਚ ਕੱਢਿਆ ਹੈ। ਸਰਕਾਰ ਨੇ ਦਸਿਆ ਕਿ ਪ੍ਰਧਾਨ ਮੰਤਰੀ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਤਹਿਤ ਹੁਣ ਤੱਕ 50 ਲੱਖ ਤੋਂ ਵੱਧ ਪਰਿਵਾਰਾਂ ਨੂੰ ਲਾਭ ਮਿਲਿਆ ਹੈ। ਸਰਕਾਰ ਨੇ ਕਿਹਾ ਕਿ ਦੇਸ਼ ਭਰ ਵਿਚ ਹੁਣ ਤੱਕ 10,33,00,000 ਤੋਂ ਵੱਧ ਕਿਸਾਨ ਆਈਡੀਜ਼ ਬਣਾਈਆਂ ਜਾ ਚੁੱਕੀਆਂ ਨੇ ਅਤੇ ਕੋਲੰਬੀਆ ਵਿਚ ਆਏ ਸ਼ਕਤੀਸ਼ਾਲੀ ਭੂਚਾਲ ਵਿਚ 132 ਲੋਕਾਂ ਦੀ ਮੌਤ ਹੋ ਗਈ ਅਤੇ 570 ਹੋਰ ਜ਼ਖਮੀ ਹੋ ਗਏ ਨੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।